ਬੀਟੀਆਂ ਪੱਕੀ ਉਹ ਬੀਟੀਆਂ ਕਰਤ ਤਰੱਕੀ ਹੱਕੀ ਬੱਕੀ ਦੁਨੀਆਂ ਪੱਕੀ ਉਹ ਬੀਟੀਆਂ ਕਰਤ ਤਰੱਕੀ ਹਰੇਕ ਖੇਤਰ ਮੇਂ ਆਗੇ ਬੜ ਰਹੀ ਨਜ਼ਰ ਭਈ ਭੋ ਚੱਕੀ ਡਰੀ ਅਕਲ ਇਤ ਭਈਆ ਧੂਲ ਮੇਂ ਡਰੇ ਰਹੀਓ ਇਨ ਨਾ ਭਈਆ ਭੂਲ ਮੇਂ ਡਰੇ।